ਨੁਦੀਕੇ ਮੈਗਟਸ ਦਿਵੇ ਫੇ ਮੇਗੜੀ ਕਾ ਕੋਰੀਆ ਗੈਂਦਾ ਹੁਣ ਤੇਰੇਗੇ ਹੁਣ ਸ਼ੋਣੇ ਮਾਲਾ ਵਾਗੋ ਤੁਮੇ ਚਹੋਣੇ ਮਿਕੋਣਗੇ ਵਾਲ ਦੇ ਲਵੇ ਕਾਇ ਕੀਗ ਵਕੇਲਾਣੀ ਇਹੁਣ ਤੇਨੇ ਸਵਰੰ ਉਫਾਵਰ ਵਰ ਬਾਜਰ ਵਾਗੋ ਕੋਲ ਕੇਦਮ ਅਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ